0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮੈਂਦੂਰੋ ਨਮਾਦੋ ਵਾਗੋਤੂ
1: ਅੱਲਾਹੁ ਅਕਬਰ ਅੱਲਾਹ

0: ਨੂੰ ਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਅਸੁਰ ਨਮਾਦ ਵਗਤ
1: ਅੱਲਾਹੁ ਅਕਬਰ ਅੱਲਾਹ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਇਸ਼ਾਨਾਮਾ ਤੋਂ ਵਾਗੂ
1: ਅੱਲਾਹੁ ਅਕਬਰ ਅੱਲਾਹ